ਜਾਂ ਸ਼ੁਰੂ ਕਰ ਦੇ ਕੇ ਹਰ ਗੱਲ ਪੰਡਾ ਨਿਮ ਪੰਡਰ ਕੇ ਪੇ ਜਾਵਾ ਪੰਡ ਚਾਚਾ ਦੇ ਇੱਕ ਲਬੁੱਤ ਜੀ ਕੇ ਬਣੇ ਲਾ ਦਾ ਪੇ ਜਾਵਾ ਪੰਡ ਨੂੰ ਉਹ ਲੱਪਾ